0: dagsangi charange alkayakne udit narayan tang thopang une salkhane kayamet se kam kayamet tak felmelo usanazat felmelo dikrimina kasata lata mangeshkar tang thopang une salkhane maine pyar kiya felmelo usanazat
1: ਮੈਨੂੰ ਮਾਂ ਕਹਿੰਦੀ ਹੈ ਮੇਰੇ ਵੀਰ ਦੀ ਧੀ ਮੈਨੂੰ ਮਾਂ ਕਹਿੰਦੀ